ਇਸ਼ਕ ਕੇ ਰੰਗ ਰਚੇਦਾ ਇਸ਼ਕ ਸਮੁੰਡ ਦੀਆਂ ਛੋਲਿਆਂ ਸਮਝੀ ਅਤੇ ਇਸ਼ਕ ਆੜਾਖ ਬਲੇ ਸੂਲੀ ਤੇ ਮਨਸੂਰ ਚੜ੍ਹਾ ਕਰ ਅਤੇ ਅੰਨਲ ਹੱਕ